ਆਲ ਇੰਡੀਆ ਰੇਡੀਓ ਦਾ ਸਰਾਇਕੀ ਪ੍ਰੋਗਰਾਮ ਹੈ। ਮੈਂ ਹਰਜੀਤ ਕੌਰ ਅੱਜ ਤੁਹਾਡੇ ਕੀਤੇ ਗਿਣ ਕੇ ਆਈ ਹਾਂ ਕੁਝ ਬਾਤਾਂ ਕੁਝ ਗੀਤ, ਜਿਸ ਵਿੱਚ ਅਸਾਂ ਤੁਹਾਡੇ ਨਾਲ ਗਾਲਾਂ ਵੀ ਕਰੇਂਦੇ ਹਨ ਅਤੇ ਪੰਜਾਬੀ ਗੀਤ ਵੀ ਸੁਣਵੇਂਦੇ ਹਨ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸੁਣਵੇਂਦੀ ਹਾਂ ਇੱਕ ਗੀਤ, ਗਾਉਣ ਵਾਲੇ ਹਨ ਹਰਭਜਨ ਮਾਨ।

ਕੀ ਤੁਸਾਂ ਹਰਭਜਨ ਮਾਨ ਦੀ ਆਵਾਜ਼ ਵਿੱਚ ਸੁਣਦੇ ਪਏ ਹਵੇ? ਗੱਲ ਕਰੇਂਦੇ ਹਾਂ ਖਾਵਣ ਪੀਵਣ ਦੀ। ਸਰੈਕਿਆਂ ਦਾ ਸੁਭਾਅ ਹੈ, ਪਰ ਬਹੁ ਘੱਟ ਲੋਕ ਜਾਣਦੇ ਹਨ ਕਿ ਖਾਵਣ ਦੀ ਸ਼ੈ ਨੂੰ ਸੁਰੱਖਿਅਤ ਕਿੰਜ ਰੱਖਣਾ ਹੈ। ਦੁੱਧ ਤੇ ਦੁੱਧ ਤੋਂ ਬੜੀ ਸ਼ੈ ਫਲ ਸਬਜ਼ੀਆਂ ਜਲਦੀ ਖਰਾਬ ਥੀਂਦੇ ਹਨ। ਇਸ ਲਈ ਇਨ੍ਹਾਂ ਨਾਲ ਬਣੀ ਖਾਵਣ ਕੀ ਸ਼ੈ ਨੂੰ ਸੁਰੱਖਿਅਤ ਰੱਖਣਾ ਤਾਂ ਬਹੁ ਲਾਜ਼ਮੀ ਹੈ, ਕਿਉਂਕਿ ਇਸ ਵਿੱਚ ਪੈਦਾ ਹੋਣ ਵਾਲੇ ਬੈਕਟੀਰੀਆ ਵਾਇਰਸ ਸਾਕੂ ਅੱਖਾਂ ਨਾਲ ਨਹੀਂ ਦਿਸੇਂਦੇ ਤੇ ਸ਼ੈ ਚੋਂ ਬੋ ਵੀ ਕਹਿ ਨਹੀਂ ਆਵਦੀ। ਅਸਾਂ ਸ਼ੈ ਨੂੰ ਖਾ ਗਿੰਦੇ ਹਾਂ ਤੇ ਬਿਮਾਰ ਪੋ ਜਾਂਦੇ ਹਾਂ। ਘਰ ਚ ਖਾਵਣ ਦੀ ਕੋਈ ਵੀ ਸ਼ੈ ਖਰਾਬ ਨਾ ਥੀਵੇ, ਇਸ ਨੂੰ ਸਾਂਭ ਕੇ ਰੱਖੋ। ਘਰੋਂ ਬਾਹਰ ਖਾ ਰਹੇ ਹੋਵੋ ਤਾਂ ਧਿਆਨ ਦੇਵੋ ਕਿ ਖਾਣਾ ਘਟੀਆ ਘਿਓ ਤੇਲ ਚ ਤਾਂ ਨਹੀਂ ਬਣਿਆ ਹੈ। ਨਕਲੀ ਮਸਾਲੇ, ਬਾਰਿਸ਼ ਚ ਭਿੱਜੇ ਦਾਲਾਂ, ਛੋਲੇ, ਕਣਕ, ਮੈਲਾ ਪਾਣੀ ਰਲਾ ਕੇ ਬਣਾਇਆ ਭੋਜਨ, ਇਹ ਸਾਰਾ ਕੁਝ ਸਿਹਤ ਕਿਤੇ ਬਹੁ ਵੱਡਾ ਖਤਰਾ ਹੈ। ਬਿਮਾਰੀਆਂ ਨੂੰ ਬੁਲਾਵਾ ਦੇਵਣ ਵਾਲੀ ਗੱਲ ਹੈ। ਖੇਤਾਂ ਤੋਂ ਘਿਨਾ ਕੇ ਸਾਡੀਆਂ ਪਲੇਟਾਂ ਤੇ ਕੜਾਵਣ ਵਾਲੀ ਹਰ ਸ਼ੈ ਸੁਰੱਖਿਅਤ ਥੀਵਣੀ ਚਾਹੀਦੀ ਹੈ। ਤੇ ਹੁਣ ਇੱਕ ਗੀਤ ਸੁਣੇ ਸਾਂ ਕੁਲਦੀਪ ਮਾਣਕ ਦੀ ਆਵਾਜ਼ ਵਿੱਚ।

ਗੀਤ ਤੁਹਾਕੂ ਪਸੰਦ ਆਇਆ ਹੋ ਸੀ। ਕਲਾਕਾਰ ਹਨ ਕੁਲਦੀਪ ਮਾਣਕ। ਸਿਰਾਏ ਕੀ ਭੈਣੋ ਭਰਾਵੋ, ਅੱਜ ਕੱਲ੍ਹ ਲੜਾਈ ਝਗੜੇ ਬਹੁ ਵਧੇਂਦੇ ਪਏ ਹਨ। ਆਖਾ ਵੇਂਦਾ ਕਿ ਲੋਕਾਂ ਵਿੱਚ ਧੀਰਜ ਕਹਿਣੀ, ਜਦਣ ਕੇ ਧੀਰਜ ਹਰ ਤਕਲੀਫ ਦਾ ਹੱਲ ਹੈ। ਪਰ ਹੁੰਦਾ ਕੀ ਹੈ, ਲੋਕ ਛੋਟੀ ਜਿਹੀ ਗੱਲ ਤੇ ਝਗੜਨ ਲੱਗ ਪਾਉਂਦੇ ਹਨ। ਸੜਕ ਤੇ ਜ਼ਰਾ ਕੁ ਅੱਗੂ ਟੱਕਰ ਥੀ ਜਾਵੇ ਤੇ ਲੋਕ ਕਿਹੜੀਆਂ ਗਾਲਾਂ ਕੱਢੇਂਦੇ, ਮਾਰਨ ਤੇ ਉਤਰ ਆਉਂਦੇ ਹਨ। ਹੁਣ ਕਹਿ ਕੁ ਆਖੇ, ਇਸ ਤਰ੍ਹਾਂ ਨਾ ਕਰੋ, ਕੁਝ ਤਾਂ ਧੀਰਜ ਰੱਖੋ। ਕਾਵੜ ਨਾਲ ਤਾਂ ਝਗੜਾ ਬੀਆ ਵਧੇਂਦਾ ਹੈ, ਪਿਆਰ ਨਾਲ ਗਾਲ ਮੁੱਕ ਵੰਜੇ ਤਾਂ ਝਗੜਾ ਹੁੰਦਾ ਹੀ ਕਹਿ ਨੀ। ਕਾਵੜ ਤਾਂ ਆਉਂਦਾ ਹੈ, ਪਰ ਨੁਕਸਾਨ ਵੀ ਤਾਂ ਆਪਣਾ ਹੀ ਹੋ ਸੀ, ਕੀ ਫਾਇਦਾ। ਬਾਬਾ ਫਰੀਦ ਕਹਿੰਦੇ ਹਨ, ਫਰੀਦ ਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕਿਛ ਪਾਏ। ਕਿਹੜੀ ਚੰਗੀ ਗੱਲ ਆਖੀ ਹੈ ਸ਼ੇਖ ਫਰੀਦ ਨੇ ਕਿ ਕਾਵੜ ਨਾਲ ਰੋਗ ਲਗੇਂਦੇ ਹਨ। ਅੱਜ ਕੱਲ੍ਹ ਤੁਸੀਂ ਦੇਖਦੇ BP ਸ਼ੂਗਰ ਹਾਂ ਕੋ ਲੱਗਣ ਵਾਲੇ ਰੋਗ, ਇਹ ਸਾਰਾ ਕਾਵੜ ਨਾਲ ਹੀ ਥੀਂਦੇ ਪਏ ਹਨ। ਧੀਰਜ ਜੋ ਕਹਿਨੀ, ਧੀਰਜ ਨਾਲ ਪ੍ਰੇਮ ਵਧੇਂਦਾ ਹੈ, ਰਿਸ਼ਤੇ ਵਧੇਂਦੇ ਹਨ। ਆਖਾ ਵੇਦਾ ਕਿ ਪਰਿਵਾਰ ਤੋਂ ਗਿਣ ਕੇ ਪੂਰੇ ਸੰਸਾਰ ਤੀਕਣ ਸ਼ਾਂਤੀ ਤਾਂ ਹੀ ਆਸੀ ਜਦਣ ਧੀਰਜ ਹੋ ਸੀ। ਤੇ ਹੁਣ ਵਾਰੀ ਹੈ ਗੀਤ ਦੀ। ਗੀਤ ਹੈ, ਇੱਕ ਮੇਰੀ ਅੱਖ ਕਾਸ਼ਨੀ, ਦੂਜਾ ਰਾਤ ਦੇ ਉਨੀਂਦਰੇ ਨੇ ਮਾਰਿਆ, ਸ਼ੀਸ਼ੇ ਤੇ ਤਰੇੜ ਪੈ ਗਈ, ਵਾਲ ਵਾਹੁੰਦੀ ਨੇ ਧਿਆਨ ਜਦੋਂ ਮਾਰਿਆ। ਗਾਇਕਾ ਹਿੰਨ ਸੁਰਿੰਦਰ ਕੌਰ।

ਹਾਈ ਸੁਰਿੰਦਰ ਕੌਰ ਦਾ ਗਾਇਆ ਗੀਤ ਸੁਣਨ ਵਾਲਿਓ, ਖਾਵਣ ਪੀਵਣ ਸੋਵਣ ਬੈਠਣ ਦੇ ਨਾਲ ਨਾਲ ਘਰ ਬਾਹਰ ਸਫਾਈ ਦਾ ਹੋਣਾ ਬਹੁ ਲਾਜ਼ਮੀ ਹੈ। ਬਿਮਾਰੀਆਂ ਤੋਂ ਬਚ ਸੀ ਵਾਲਾ ਸਾਫ਼ ਸੁਥਰਾ ਘਰ ਬਾਹਰ ਕਿਸਕੂ ਚੰਗਾ ਨਹੀਂ ਲੱਗੇਂਦਾ। ਘਰ ਦੀ ਸਫਾਈ ਹੋਵਣ 'ਤੇ ਲੋਕ ਕੂੜਾ ਬਾਹਰ ਸੜਕ 'ਤੇ ਸੁੱਟੇਂਦੇ। ਇਸ ਤਰ੍ਹਾਂ ਕਦਹਾ ਨਹੀਂ ਕਰਨਾ ਚਾਹੀਦਾ, ਦੇਖਣ ਵਿੱਚ ਵੀ ਭੈੜਾ ਲੱਗੇਦਾ। ਕੂੜਾ ਕੂੜੇਦਾਨ ਵਿੱਚ ਹੀ ਪਾਵਣਾ। ਪੰਧ 'ਚ ਟੁਰਦੇ ਕੁਝ ਖਾਵਦੇ ਪੀਵਦੇ ਹੋਵੋ ਤਾਂ ਉਹਦਾ ਪੈਕ ਕੂੜੇਦਾਨ 'ਚ ਹੀ ਸੁਟੇਵਣਾ। ਘਰ 'ਚ ਸਫੇਦੀ ਕਰਵੇਂਦੇ ਹੋ ਤਾਂ ਘਰ 'ਚੋਂ ਗੰਧ ਕਢੇਵਦੇ ਹੋ, ਜਿਵੇਂ ਪੁਰਾਣੇ ਡਿੱਬੇ ਲੋਹਾ ਕਈ ਕੁਝ। ਇਸ ਗੰਧ ਕੋ ਸੜਕ 'ਤੇ ਕਦਹਾਂ ਨਾ ਖਿੰਡਾਵੋ। ਹਮੇਸ਼ਾ ਕੂੜਾ ਘਰ ਵਿੱਚ ਸੁਟੇਣਾ ਲਾਜ਼ਮੀ ਹੈ। ਇਸ ਤਰ੍ਹਾਂ ਸਫਾਈ ਰਹਿੰਦੀ ਹੈ। ਇੰਝ ਹੀ ਨਹਿਰਾਂ ਵਿੱਚ ਘਰਾਂ ਦਾ ਕੂੜਾ, ਕਾਰਖਾਨਿਆਂ ਦਾ ਕੂੜਾ, ਹਸਪਤਾਲਾਂ ਦਾ ਕੂੜਾ ਨਾ ਸਟਿਆ ਵੰਜੇ। ਪਾਣੀ ਮੈਲਾ ਥੀਂਦਾ ਹੈ ਤੇ ਪੀਵਣ ਦੇ ਕਾਬਿਲ ਕਹਿ ਨਹੀਂ ਰਹਿੰਦਾ। ਨਹਿਰਾਂ 'ਚ ਰਹਿਣ ਦੇ ਜੀਵ ਵੀ ਮਰ ਵੇਂਦੇ ਹਨ। ਘਰ 'ਚ ਪਾਲੇ ਜਾਨਵਰਾਂ ਕੋ ਵੀ ਸੜਕ 'ਤੇ ਖੁੱਲ੍ਹਾ ਨਾ ਛੱਡ ਸੀ, ਇਹ ਬਹੁ ਗੰਦਗੀ ਖਿੰਡੇਂਦੇ ਹਨ। ਘਰ ਦੇ ਕੋਲੋਂ ਪਾਣੀ ਇਕੱਠਾ ਨਾ ਹੋਵਣ ਦੇਵੋ, ਕਾਈ ਜਮ ਜਾਸੀ, ਮੱਖੀ ਮੱਛਰ ਥੀਂਵਦੇ। ਸਾਡਾ ਸਾਰਿਆਂ ਦਾ ਫਰਜ਼ ਹੈ ਚਫੇਰੂ ਸਫਾਈ ਰੱਖਣਾ। ਤੇ ਗੱਲਾਂ ਬਹੁਤ ਹੀ ਗਈਆਂ, ਹੁਣ ਇੱਕ ਗੀਤ ਸੁਣੇਂਦੇ ਹਾਂ ਜਸਬੀਰ ਜੱਸੀ ਦੀ ਆਵਾਜ਼ ਵਿੱਚ।

ਗੀਤ ਤੁਸਾਂ ਜਸਬੀਰ ਜੱਸੀ ਦੀ ਆਵਾਜ਼ ਵਿੱਚ ਸੁਣਦੇ ਪਏ ਹਵੇ। ਹੁਣ ਗੱਲ ਕਰੇਂ ਦੇ ਹਾਂ ਬਾਲਾਂ ਕੀ। ਮੌਜੂਦਾ ਸਮੇਂ 'ਚ ਬਾਲਾਂ ਕੋ ਸੰਭਾਲਣਾ ਅਤੇ ਉਹਨਾਂ ਕੋ ਸਹੀ ਪੰਧ ਦਿਖਾਉਣਾ ਬਹੁਤ ਜ਼ਰੂਰੀ ਹੈ। ਜੇ ਬਾਲਾਂ ਕੋ ਸਮਝਦਾਰੀ ਨਾਲ ਨਾ ਰੱਖੇ ਸਾਂ ਤਾਂ ਬਾਲ ਵਿਗੜਵੇ ਸੀ। ਬਾਲਾਂ ਕੋ ਜ਼ਿੰਮੇਵਾਰ ਕਿੰਝ ਬਣਾਉਣਾ ਹੈ ਅਸਾਂ ਤੁਹਾ ਕੋ ਦੱਸੇਂਦੇ ਹਾਂ। ਬਾਲਾਂ ਕੋ ਗਾਲ ਗਾਲ ਅਤੇ ਟੋਕਾ ਟਾਕੀ ਕਦਾ ਨਾ ਕਰੋ। ਇਹਨਾਂ ਕੋ ਪ੍ਰੇਮ ਨਾਲ ਸਮਝਾਉਣਾ ਹੈ। ਜਦੋਂ ਤੁਹਾਡਾ ਬਾਲ ਚੰਗਾ ਕੰਮ ਕਰੇ ਸੀ ਤਾਂ ਉਸ ਦੀ ਤਾਰੀਫ ਕਰਨਾ ਨਾ ਭੁੱਲੋ। ਇਸ ਨਾਲ ਬਾਲ ਅੱਗੋਂ ਵੀ ਕੰਮ ਵਧੀਆ ਕਰੇਂਦਾ ਹੈ। ਬਚਪਨ ਤੋਂ ਹੀ ਬਾਲਾਂ ਕੋ ਵੱਡਿਆਂ ਦਾ ਆਦਰ ਕਰਨਾ ਸਿਖਾਉਣਾ ਚਾਹੀਦਾ ਹੈ। ਬਾਲਾਂ ਕੇ ਮਨ ਦੀ ਗੱਲ ਵੀ ਸੁਣੋ, ਉਹਨਾਂ ਨਾਲ ਦੋਸਤਾਂ ਵਾਲੀ ਘਰ ਰਹਾਵਣ। ਬਾਲਾਂ ਕੋ ਮਿਲ ਜੁਲ ਕੇ ਖਾਵਣਾ ਸਿਖਾਉਣਾ ਚਾਹੀਦਾ ਹੈ। ਬਾਲਾਂ ਸਾਹਮਣੇ ਝਗੜਾ ਵੀ ਨਾ ਕਰ ਸੋ, ਨਾ ਗਲਤ ਲਫ਼ਜ਼ ਬੋਲ ਸੋ, ਝੂਠ ਵੀ ਕਦਹਾ ਕੁਛ ਨਾਕ ਸੀ, ਨਹੀਂ ਤਾਂ ਬਾਲ ਵੀ ਉਹੀ ਕਰ ਸਨ। ਇਹਨਾਂ ਗੱਲਾਂ ਕੋ ਅਮਲ 'ਚ ਲਿਆਉਣਾ ਹੈ। ਆਪ ਚੰਗੇ ਬਣ ਸਨ ਤਾਂ ਬਾਲ ਵੀ ਚੰਗੇ ਬਣ ਸਨ। ਤੇ ਹੁਣ ਸਮਾਂ ਘੱਟ ਏ, ਪਰ ਇੱਕ ਗੀਤ ਤਾਂ ਜ਼ਰੂਰ ਸੁਣੇ ਸਾਂ। ਗੀਤ ਹੈ ਰੇਸ਼ਮਾ ਦੀ ਆਵਾਜ਼ ਵਿੱਚ, ਬਹੁ ਵਧੀਆ ਗੀਤ ਹੈ ਚੱਸ ਘਿੰਨੋ।

ਬਾਈ ਲੋਕ ਸੁਣਿਓ ਗੀਤ, ਸੀਮਾ ਮਿਸ਼ਰਾ ਗਾਇਡ ਹੋ ਅਬੇ ਕਾਰਜਕ੍ਰਮ ਕੋ ਵਖਤ ਪੂਰੋ ਹੋਇਆ ਬਾਈ ਵਿਸ਼ਾਲ ਨੇ ਦਿਓ ਆਗਿਆ ਰਾਮ ਰਾਮ ਸਾਹ ਰਾਮ ਰਾਮ।